ਪੈਰੀ ਸਿਰ ਚੁੱਕੇ ਚੁੱਕੀ ਪਾਵੇਨਾ ਮੌਸਲਾਟਾ ਦੇਖਣੇ ਜਾਨਾ ਆਮੀ ਸਿਸਰੇ ਭੱਜ ਹਜੇ ਮੰਨਾ ਸਵਿਟਜ਼ਰਲੈਂਡ ਗਈ ਇਜਿਪਟ ਹਾਲੈਂਡ ਗਈ ਸ਼ੇਖ।